0: ਨਾਹਾਂ ਦਾ ਇਹ ਰਹਿਣਾ ਕਿ ਦੇਖਾ ਜਿਹੜਾ ਜ਼ਿਲ੍ਹਾ ਕਾਂਗੜਾ ਆ ਕੇ ਜ਼ਿਲ੍ਹਾ ਜਿਹੜਾ ਚੰਬਾ ਦੀ ਜਿਹੜੀ ਸੀਮ ਹੈ ਦੇਖਾ ਹਾਂ ਦੇ ਇੱਥੋਂ ਸ਼ਾਹਪੁਰ ਦਰੰਮਣ ਤੇ ਜਿਹੜਾ ਸਾ ਚੰਬਾ ਸ਼ੁਰੂ ਹੋ ਜਾਂਦਾ ਨਾ ਕਹਿੰਦਾ ਇਲਾਕਾ ਜਿਹੜਾ ਸਾ ਪੂਰਾ ਜਿਹਾ ਲੱਗਦਾ ਕਿ ਕਾਂਗੜੇ ਦੀ ਜਿਹੜੀ ਜਲਵਾਯੂ ਹੈ ਤੇ ਜਿਵੇਂ ਜਿਹੜਾ ਜ਼ਿਲ੍ਹਾ ਚੰਬਾ ਕਹਿੰਦਾ ਤਿੱਥੋਂ ਦੀ ਜਿਹੜੀ ਜੜੀ ਬੂਟੀਆਂ ਹਨ ਜਾਂ ਜਿਹੜੇ ਤਿੱਥੋਂ ਦੇ ਔਸ਼ਧੀਏ ਪੌਦੇ ਹਨ ਕਿਆ ਉਹਨਾਂ ਦੀ ਖੇਤੀ ਵੀ ਉਸ ਹਿਸਾਬ ਬਿਨਾਂ ਜਿਹੜੀ ਕਰਨਾ ਪਾਉਣੀ ਕਿ ਇਹ ਆਪੋ ਚ ਮਿਲੀ ਜੁਲੀ ਕੇ ਹੋ ਸਕਦੀ ਹੈ
1: ਨਹੀਂ ਇਸੇ ਚ ਅੱਜ ਕੱਲ੍ਹ ਤਾਂ ਇਹ ਕਰਨੇ ਦਾ ਉਹ ਹੀ ਨਹੀਂ ਰਿਹਾ ਅੱਜ ਕੱਲ੍ਹ ਅੱਜ ਕੱਲ੍ਹ ਤਾਂ ਤੁਹਾਂ ਮੈਂ ਤੁਹਾਂ ਐਗਜ਼ਾਮਪਲ ਦੱਸਦਾ ਮੇਰਾ ਜਿਹੜਾ ਵਿਸ਼ਵ ਵਿਦਿਆਲਿਆ ਨੌਣੀ ਵਿਸ਼ਵ ਵਿਦਿਆਲਿਆ ਇਸ ਦੇ ਦੋ ਬੱਚੇ ਇੱਕ ਬੱਚਾ ਜਿਹੜਾ ਸੈ ਕੇਸਰ ਦੀ ਖੇਤੀ ਕਰਦਾ
0: ਜੀ
1: ਸੋਲਨ ਦੇ ਅੰਦਰ
0: ਹਾਂਜੀ
1: ਦੂਜਾ ਬੱਚਾ ਜਿਹੜਾ ਸੈ ਕੋਡੀਸੈਪਸ ਹੁੰਦਾ ਇੱਕ
0: ਹਾਂਜੀ
1: ਜਿਸ ਨੂੰ ਬੋਲਦੇ ਕੀੜਾ ਜੜੀ ਅੱਜ ਦੇ ਸਮੇਂ ਪਰ ਸਾਰੇ ਤੇ ਮਹਿੰਗੀ ਜੜੀ ਹੈ ਸੈ
0: ਹਾਂਜੀ
1: ਠੀਕ ਹੈ ਇੱਕ ਬੱਚਾ ਹੋਰ ਹੈ ਸੈ ਗੁੱਛੀ ਮੋਰਚਾਲਾ ਜਿਸ ਨੂੰ ਬੋਲਦੇ ਠੀਕ ਹੈ ਅਸਕੂਲ ਜਿਹੜਾ ਗੁੱਛੀ ਹੁੰਦੀ ਠੀਕ ਹੈ ਤਿਸ ਦਾ ਕੰਮ ਕਰਾ ਦੇ ਤਾਂ ਤੁਸੀਂ ਉਹ ਤਾਂ ਕੁਛ ਵੀ ਕਰ ਸਕਦੇ ਕਰਨਾ ਕਿਆ ਹੈ ਕਿ ਸੈ ਵਾਲਾ ਇਨਵਾਇਰਮੈਂਟ ਕ੍ਰੀਏਟ ਕਰਨਾ ਹੈ ਖੇਤ ਦੀ ਵੀ ਜ਼ਰੂਰਤ ਨਹੀਂ ਹੈ ਅੰਦਰ ਕਮਰੇ ਵਿੱਚ ਬਹਿ ਕਰੀ ਵੀ ਕੰਮ ਕਰ ਸਕਦੇ ਜਿਹਨਾਂ ਕਰਨਾ ਸੈ ਕਰੀ ਸਕਦੇ ਤਿੰਨਾਂ ਵਾਸਤੇ ਕੋਈ ਸੀਮਾ ਨਹੀਂ ਹੈ
0: ਹਾਂਜੀ
1: ਹਨਾ ਤਿੰਨਾਂ ਵਾਸਤੇ ਕੋਈ ਵੈਰੀਅਰ ਹੈ ਤਾਂ ਅਗਰ ਇੱਛਾ ਸ਼ਕਤੀ ਹੈ ਤਾਂ ਸੈ ਕੁਛ ਵੀ ਬਹਿ ਕਰੀ ਮੰਨੀ ਲਿਓ ਜਿਹੜਾ ਕਾਂਗੜੇ ਵਾਲਾ ਹੈ
0: ਹਾਂਜੀ
1: ਧਰਮਸ਼ਾਲਾ ਵਾਲਾ ਜਾਂ ਧਰਮਸ਼ਾਲਾ ਤੇ ਛੱਡੀ ਗਏ ਕਾਂਗੜੇ ਅਗਰ ਕੋਈ ਕਰਨਾ ਚਾਹੁੰਦਾ ਤਾਂ ਸੈ ਤਿੱਥੋਂ ਹੀ ਜਿਹੜੀ ਹਿਮਾਲਿਆ ਦੀ ਕੰਡੀਸ਼ਨ ਹੈ ਨਾ ਜਿਹੜੀ ਕਿਨੌਰ ਕਨੇ ਚੰਬੇ ਦੀ ਜਾਂ ਬਰਮੌਰ ਦੀ ਜਿਹੜੀ ਕੰਡੀਸ਼ਨ ਜੇ ਉੱਪਰ ਦੀ ਸੈ ਤਿੱਥੋਂ ਹੀ ਆਪਣੇ ਘਰੇ ਕ੍ਰੀਏਟ ਕਰ ਸਕਦਾ ਸਿਆਹੀ ਵਾਲਾ ਟੈਂਪਰੇਚਰ ਸਿਆਹੀ ਵਾਲੀ ਜਲਵਾਯੂ ਸਾਰੀ ਚੀਜ਼ਾਂ ਸੈ ਤੇ ਤਿਆਰ ਕਰੀ ਕਰੀ ਕਹਿੰਦੇ ਇਹ ਤਾਂ ਕੰਡਿਊਸਿਵ ਕੰਡੀਸ਼ਨ ਹੁੰਦੀ ਬਈ ਆਪਣੇ ਕੰਟਰੋਲ ਚ ਕਹਿੰਦੇ ਦੂਜਾ ਹੁੰਦਾ ਜਿਹੜਾ ਓਪਨ ਚ ਤਾਂ ਓਪਨ ਚ ਇਹ ਹੈ ਕਿ ਜਿਸ ਚੀਜ਼ ਦਾ ਜਿੱਥੋਂ ਤੇ ਸਥਾਨ ਹੁੰਦਾ ਨਾ ਇਸੇ ਬੋਲਦੇ ਆ ਐਂਡੈਮਿਕ ਬਈ ਇਹ ਜਿਹੜੀ ਇਹ ਚੀਜ਼ ਫਲਾਣੀ ਜਗ੍ਹਾ ਤੇ ਤੇ ਤਿੱਥੋਂ ਹੋਣੀ ਹੈ
0: ਹਾਂਜੀ
1: ਠੀਕ ਹੈ ਤਾਂ ਤੁਹਾਂ ਅਗਰ ਬਾਹਰ ਕਰਕੇ ਤਾਂ ਸਹਿ ਚੀਜ਼ ਦੂਜੀ ਜਗ੍ਹਾ ਨਹੀਂ ਹੋ ਸਕਦੀ ਜੀ ਹਾਂ ਮੈਂ ਉਦਾਹਰਣ ਦੇ ਤੌਰ ਪਰ ਲੈ ਲੈਂਦਾ ਜੇ ਅਤੀਸ ਦੀ ਗੱਲ ਕਰੀਏ ਨਾ
0: ਹਾਂਜੀ
1: ਕੁਟਕੀ ਦੀ ਗੱਲ ਕਰੀਦੇ ਨਾ
0: ਹਾਂਜੀ
1: ਤਾਂ ਸਹਿ ਜਿਹੜਾ ਸਹਿ ਚੰਬਾ ਦੀ ਉੱਚੀ ਪਹਾੜੀ ਵੀ ਨਹੀਂ ਹੋ ਸਕਦਾ ਸਹਿ ਪਲੇਨ ਵਿੱਚ ਨਹੀਂ ਹੋ ਸਕਦਾ
0: ਹਨਾ
1: ਫਿਰ ਇੱਥੋਂ ਅਗਰ ਸਫੇਦ ਮੁਸਲੀ ਦੀ ਗੱਲ ਕਰਨ ਜਾਂ ਐਲੋਵੇਰਾ ਦੀ ਗੱਲ ਕਰਨ ਜਾਂ ਬਾਕੀ ਹੋਰ ਕਰਨ ਤਾਂ ਸਹਿ ਜਿਹੜੇ ਸੇ ਨਿਚਲੇ ਖੇਤਰ ਵਿੱਚ ਹੀ ਹੋ ਸਕਦਾ ਸਹਿ ਉੱਪਰ ਵਾਲੇ ਖੇਤਰ ਵਿੱਚ ਨਹੀਂ ਹੋ ਸਕਦਾ
0: ਹਾਂਜੀ
1: ਇਸੇ ਤਰੀਕੇ ਦੇ ਅਗਰ ਤੁਸੀਂ ਪੇੜ ਪੌਦੇ ਦੀ ਗੱਲ ਕਰਦੇ ਹੁਣ ਖੈਰ ਹੈ
0: ਹਾਂਜੀ
1: ਤਾਂ ਖੈਰ ਵੀ ਤੁਸੀਂ ਦੇਖਿਆ ਹੋਣਾ ਜਾਂ ਚੰਦਨ ਹੈ ਕਪੂਰ ਹੈ ਇਹ ਜਿਹੜਾ ਇਹ ਕੁਛ ਖੇਤਰ ਹੈ ਨਾ ਜਿਹਨਾਂ ਤੱਕ ਸੀਮਤ ਹੁੰਦਾ ਤਾਂ ਇਸੇ ਚ ਤੁਸੀਂ ਕਿਆ ਚਾਹੀਦਾ ਹੁੰਦਾ ਕਿ ਤਿੱਥੋਂ ਦੀ ਜਲਵਾਯੂ ਜਿਹੜੀ ਸਹਿ ਵੀ ਤੇ ਇਸਦੇ ਅਨੁਕੂਲ ਹੋਣਾ ਚਾਹੀਦੀ ਤਿੱਥੋਂ ਦੀ ਜਿਹੜੀ ਮਿੱਟੀ ਹੈ ਸਹਿ ਇਸਦੇ ਅਨੁਕੂਲ ਹੋਣਾ ਚਾਹੀਦੀ ਤਾਂ ਹੀ ਸਹਿ ਚੀਜ਼ਾਂ ਹੋ ਸਕਦੀਆਂ
0: ਕੁਣ ਦੇ ਬਨਸਪਤੀ ਜਿਹੜੀ ਹੈ ਸਹਿ ਤਾਂ ਹੀ ਦੇਖਾ ਇਲਾਕਿਆਂ ਵਾਸਤੇ ਜਿਹੜੀਆਂ ਸਹਿ ਵਿਗਿਆਨਿਕਾਂ ਅਲੱਗ ਅਲੱਗ ਕਿਸਮਾਂ ਅਨੁਮੋਦਿਤ ਕੀਤੀਆਂ ਹੁੰਦੀਆਂ
1: ਬਿਲਕੁਲ ਬਿਲਕੁਲ
0: ਜੀ ਤਾਂ ਡਾਕਟਰ ਸਾਹਿਬ ਜੀ ਜਿਹੜੇ ਆਉਂਦੇ ਕਿਸਾਨ ਸਾਥੀ ਬਾਗਵਾਨ ਸਾਥੀ ਤੁਹਾਨੂੰ ਸੰਪਰਕ ਬਣਾਉਣਾ ਚਾਹੁੰਦੇ ਹਨ ਜਿਹਨਾਂ ਜੋ ਕੁਤੂ ਤੇ ਪੌਧ ਮਿਲਣੀ ਹੈ ਤਾਂ ਤੁਸੀਂ ਤਿੰਨਾਂ ਜੇ ਵੀ ਦੱਸਾਂ ਕਿ ਸਹਿ ਕਿਹਾਂ ਤੁਹਾਨੂੰ ਸੰਪਰਕ ਜਿਹੜਾ ਸਹਿ ਬਣਾਈ ਪਾਉਣ
1: ਬਿਲਕੁਲ ਬੜੀ ਅੱਛੀ ਗੱਲ ਤੁਸੀਂ ਬੋਲੇ ਸਾਰੇ ਤੋਂ ਪਹਿਲੇ ਤਾਂ ਕੋਸ਼ਿਸ਼ ਇਹ ਕਰਾਂ ਜੀ ਵੀ ਮੰਨ ਲਿਓ ਅਗਰ ਕੋਈ ਇਸ ਵਾਸਤੇ ਅਗਰ ਜਾਣਕਾਰੀ ਲੈਣਾ ਚਾਹੁੰਦਾ ਸਾਰੇ ਤੋਂ ਪਹਿਲੇ ਤਾਂ ਆਹਾਂ ਦੇ ਦੋ ਵਿਸ਼ਵ ਵਿਦਿਆਲਿਆ ਨੇ ਇੱਥੋਂ ਇੱਕ ਨੌਣੀ ਵਿਸ਼ਵ ਵਿਦਿਆਲਿਆ ਕਰਾਂ ਤਿੱਥੋਂ ਵੀ ਇੱਕ ਵਿਭਾਗ ਜਿਹੜਾ ਸਹਿ ਇਸੇ ਵਾਸਤੇ ਹੈ ਤੁਸੀਂ ਬੋਲਦੇ ਆਹਾਂ ਫੋਰੈਸਟ ਪ੍ਰੋਡਕਟ ਇਸਦਾ ਜਿਹੜਾ ਕੰਮ ਹੈ ਸਹਿ ਹੈ ਹੀ ਸਿਰਫ ਜੜੀ ਬੂਟੀਆਂ ਦਾ ਹੀ ਕੰਮ ਠੀਕ ਹੈ ਇਸ ਤਰੀਕੇ ਤੇ ਤੁਹਾਂ ਦਾ ਕ੍ਰਿਸ਼ੀ ਵਿਸ਼ਵ ਵਿਦਿਆਲਿਆ ਪਾਲਮਪੁਰ ਹੈ ਠੀਕ ਹੈ ਇੱਥੋਂ ਤੁਸੀਂ ਸੰਪਰਕ ਕਰ ਸਕਦੇ ਨੌਣੀ ਵਿਸ਼ਵ ਵਿਦਿਆਲਿਆ ਤੁਸੀਂ ਸੰਪਰਕ ਕਰ ਸਕਦੇ ਇਸ ਤੋਂ ਇਲਾਵਾ ਆਯੁਰਵੈਦਿਕ ਦਾ ਜਿਹੜਾ ਆਪਣਾ ਇਹਨਾਂ ਦਾ ਇੱਕ ਅਲੱਗ ਸੰਸਥਾਨ ਹੈ ਜੋਗਿੰਦਰ ਨਗਰ ਠੀਕ ਹੈ ਤਿੱਥੋਂ ਵੀ ਤੁਸੀਂ ਜਿਹੜੇ ਤਿੱਥੋਂ ਅੱਛੇ ਜਿਹੜੇ ਅਧਿਕਾਰੀ ਹੈ ਡਾਇਰੈਕਟਰ ਲੈਵਲ ਦੇ ਬੰਦੇ ਤਿੱਥੋਂ ਬਹਿੰਦੇ ਨਾ ਅਧਿਕਾਰੀ ਬਹਿੰਦੇ ਨਾ ਤਿੱਥੋਂ ਵੀ ਤੁਸੀਂ ਜਾਣਕਾਰੀ ਲੈ ਸਕਦੇ ਕਹਿੰਦੇ ਸਾਰੇ ਤੇ ਨਜ਼ਦੀਕ ਅਗਰ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਨਾ ਤਾਂ ਫਿਰ ਕ੍ਰਿਸ਼ੀ ਵਿਗਿਆਨ ਕੇਂਦਰ ਕ੍ਰਿਸ਼ੀ ਵਿਗਿਆਨ ਕੇਂਦਰ ਹਰੇਕ ਜ਼ਿਲ੍ਹੇ 'ਚ ਤੁਹਾਨੂੰ ਮਿਲੀ ਜਾਣੇ ਕਹਿੰਦੇ ਤਿੱਥੋਂ ਜਿਹੜੇ ਨਾ ਸਹਿ ਕੰਸਰਨ ਅਗਰ ਵਿਗਿਆਨਿਕ ਨਹੀਂ ਵੀ ਹੋਊਗਾ ਤਾਂ ਤਿੱਥੋਂ ਚਲੋ ਸੰਪਰਕ ਕਰਦੇ ਤਾਂ ਤਿੰਨਾਂ ਨੂੰ ਕੋਈ ਨਾ ਕੋਈ ਤਿੰਨਾਂ ਰਸਤਾ ਜਿਹੜਾ ਸਹਿ ਕਿਸਾਨ ਬਾਗਵਾਨ ਜੋ ਦੱਸੀ ਰਹਿਣਾ ਕਿ ਤੁਸੀਂ ਇਹਨਾਂ ਨੇ ਗੱਲ ਕਰੀ ਲਿਆ ਕਹਿੰਦੇ ਇਹ ਤੁਸੀਂ ਸੰਪਰਕ ਸੂਤਰ ਲਿਆ ਕਹਿੰਦੇ ਤੁਸੀਂ ਇਸ ਦੀ ਜਾਣਕਾਰੀ ਤਿੱਥੋਂ ਤੇ ਲੈ ਸਕਦੇ
0: ਜੀ ਡਾਕਟਰ ਸਾਹਿਬ ਜੀ ਬੜੀ ਅੱਛੀ ਜਾਣਕਾਰੀ ਜਿਹੜੀ ਸਹਿ ਤੁਸੀਂ ਆਹਾਂ ਦੀਆਂ ਸੁਣਨ ਵਾਲਿਆਂ ਤੱਕ ਜਿਹੜੀ ਸਹਿ ਸੁਗੰਧਿਤ ਕਹਿੰਦੇ ਔਸ਼ਧੀ ਪੌਦਿਆਂ ਦੇ ਉੱਪਰ ਜਿਹੜੀ ਸਹਿ ਪੁਜਾਈ ਹੈ ਤੁਸੀਂ ਆਪਣਾ ਕੀਮਤੀ ਸਮੇਂ ਨਿਕਾਲੀ ਕਿ ਜ਼ਿਲ੍ਹਾ ਚੰਬਾ ਤੇ ਜਿਹੜਾ ਸਹਿ ਤੂੰ ਆਕਾਸ਼ਵਾਣੀ ਧਰਮਸ਼ਾਲਾ ਦੇ ਟਿਆਲੇ ਪਰ ਆਏ ਤੁਹਾਂ ਦਾ ਬਹੁਤ ਬਹੁਤ ਧੰਨਵਾਦ
2: ਕਿਸਾਨ ਸਾਥੀਓ ਅਸਾਂ ਇਹ ਸੁਣੀ ਆ ਉਸ ਦੇ ਪੌਦੇ ਦੇ ਸੰਬੰਧਿਤ ਜਾਣਕਾਰੀ ਤਾਂ ਅਸਾਂ ਆਸ਼ਾ ਕਰਦੇ ਹਾਂ ਕਿ ਜ਼ਰੂਰ ਤੁਸੀਂ ਇਸ ਜਾਣਕਾਰੀ ਦੇ ਫਾਇਦਾ ਕਿਆ ਵੀ ਲੈਣਾ ਹੈ ਔਰ ਅਗਲੀ ਜਿਹੜੀ ਗੱਲਬਾਤ ਐਸੇ ਹੈ ਕਾਂਗੜਾ ਸਬਜ਼ੀ ਮੰਡੀ ਦੇ ਥੋਕ ਭਾਵ ਦੀ
3: ਜੀ ਤਾਂ ਸਭ ਤੋਂ ਪਹਿਲੇ ਗੱਲ ਕਰੀਏ ਆਲੂ ਦੀ 8 ਤੇ 10 ਰੁਪਏ ਪ੍ਰਤੀ ਕਿਲੋ ਪਿਆਜ਼ 18 ਤੇ 22 ਟਮਾਟਰ 12 ਤੇ 16 ਰੁਪਏ ਪ੍ਰਤੀ ਕਿਲੋ ਲਸਣ 100 ਤੇ 120 ਰੁਪਏ ਅਦਰਕ 120 ਤੇ 130 ਸ਼ਿਮਲਾ ਮਿਰਚ 14 ਤੇ 16 ਅਰਬੀ 40 ਤੇ 42 ਖੀਰਾ 10 ਤੇ 16 ਮਟਰ 50 ਤੇ 60 ਰੁਪਏ ਪ੍ਰਤੀ ਕਿਲੋ ਫੁੱਲ ਗੋਭੀ 25 ਤੇ 30 ਬੰਦ ਗੋਭੀ 8 ਤੇ 10 ਬੈਂਗਣ 10 ਤੇ 20 ਕੱਦੂ 10 ਤੇ 15 ਮੂਲੀ ਅੱਜ ਕਾਂਗੜਾ ਸਬਜ਼ੀ ਮੰਡੀ 'ਚ 10 ਤੇ 20 ਰੁਪਏ ਪ੍ਰਤੀ ਕਿਲੋ ਟਿੰਡਾ 25 ਤੇ 30 ਪਾਲਕ 25 ਤੇ 30 ਹਰੀ ਮਿਰਚ 35 ਤੇ 40 हरा धनिया 30 से 35, तोरी 30 से 35, भिंडी 30 से 35 और घिया 10 से 13 रुपये।
2: जी जी।
3: कन्ने गल की जाए करेला 10-15 से 20 रुपये, फ्रास बीन 35 से 40, गाजर 20 से 25, मशरूम 160 से 170। कन्ने गल की जाए फलां दी तो फलां च सेब 110 से 140 रुपये प्रति किलो, केला 40 से 50 रुपये प्रति दर्जन, अनार 120 से 150 रुपये प्रति किलो, अनानास 40 से 50, अमरूद 80 से 90 रुपये, मौसमी 60 से 70, पपीता 40 से 50, खरबूजा 25 से 40, तरबूज 14 से 18 रुपये प्रति किलो, अंगूर 120 से 130, पलम 40 से 50, आम 70 से 80 रुपये प्रति किलो, कन्ने आम जेड़ा तोता किस्म का है 55 से 65 रुपये प्रति किलो रेट।
2: बिल्कुल। तो ये थे कांगड़ा सब्जी मंडी के थोक भाव, और फिर दे हाँ सुनना सारे एक प्यारा दे लोक गीत, तो सुन देने लोक गीत।